ਤੇ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸ਼ੁਭਰਾਤਾ ਕਿਲਵਿਖ ਸ਼ਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੁਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਸ਼ਤ ਫਲ ਪਾਵੈ ਸੋਈ ਦੁਖ ਨ ਦਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ

0: That's Rishi Rich with Tere Jahu this time, taking us back to the time that Punjabi garage music was absolutely living. It is 18 minutes to the top of the hour. Here with me, Nimrath, on the drive, and I've got a plan for you, and it's all about the Agave Affair, Nairobi's first premium tequila experience, an evening of world-class tequila brands, and this is happening at the KICC on 25th of July, because World Tequila Day deserves a proper celebration. Now, tickets for your squad of six, just 5,000 bob. Individual tickets at 1,500 shillings. So there goes your message. Come with a friend. The more, the better. Tickets are available right away at tkud.com. And this is, of course, the Agave Affair. One night, bold flavors and unforgettable memories.
1: ਰੋਜ਼ ਸਾਡੇ ਨਾਲ ਜੁੜੋ ਗੁਰਬਾਣੀ ਪ੍ਰੋਗਰਾਮ ਅਤੇ ਗੁਰਮੁਖ ਵਿਚਾਰਾਂ ਵਾਸਤੇ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਟਾਰਟ ਯੂਰ ਡੇ ਵਿਦ ਪੀਸ ਐਂਡ ਡਿਵੋਸ਼ਨ ਦ ਈਸਟ ਆਫਰੀਕਨ ਰਾਮਗੜੀਆ ਬੋਰਡ ਬ੍ਰਿੰਗਸ ਟੂ ਯੂ ਰਿਲੀਜੀਅਸ ਪ੍ਰੇਅਰਸ ਟਿਊਨ ਇਨ ਐਂਡ ਬੀ ਅ ਪਾਰਟ ਆਫ ਦਿਸ ਡਿਵਾਈਨ ਜਰਨੀ ਐਵਰੀ ਮਾਰਨਿੰਗ ਫਰੋਮ 6 AM ਟੂ 7 AM ਔਨ ਈਸਟ FM ਬ੍ਰੌਟ ਟੂ ਯੂ ਬਾਈ ਦ ਈਸਟ ਆਫਰੀਕਨ

0: ਮੈਂ ਤਾਂ ਲਾਏ ਕੰਨਾਂ ਨੂੰ ਹੱਥ ਆਲਾ ਫੜ ਤੇਰੀ ਜੁੱਤੀ ਤੇਰੇ ਸਿਰ ਚ
1: Favorite stars.
2: This is Aamir Khan.
3: This is Akshay Kumar.
4: This is Aatif Aslam.
5: Hi, this is Deepika Padukone.
1: Love East FM.
2: You're listening to East FM.
3: You're listening to East FM.
5: You're listening to East FM.
1: East FM, Kenya's premier Asian mix.